0: ሰዓት ወንቤ እዲ በና ያሬዳ ማረከሽ ነብ ልቃህ ትሽት ማሮላ ተመገሽርኪ
1: ጂ
0: ሜ ናም ለሰክቶ
1: ሃ
0: ጂ ሜሬ ቢጂ ያ ሂማቸል ሰ ሀማሬ ቢጂ ጂ ያ ጉል ጂ ያ ኦር ሻርዳ ፕራሻድ ፕራጃፓቲ ጂ ያ ራከሽ ጂ ያ ኦር ਅਵਿਨਾਸ਼ ਜੀ ਹੈ ਔਰ ਸੁਨੀਤਾ ਦੀਦੀ ਜੀ ਹੈ ਔਰ ਬਾਕੀ ਬਹੁਤ ਸਾਰੇ ਸਾਥੀ ਮੇਰੇ
1: ਜੀ ਧੰਨਵਾਦ ਆਪਕੋ
0: ਥੈਂਕ ਯੂ